0: संविधान
1: पुस्तक मार चुकी है,
0: संविधान
1: ਇਹ ਪੁਸਤਕ ਮਰ ਚੁੱਕੀ ਹੈ, ਇਸ ਨੂੰ ਨਾ ਪੜ੍ਹ। ਇਸ ਦੇ ਲਫ਼ਜ਼ਾਂ ਵਿੱਚ ਮੌਤ ਦੀ ਠੰਡ ਹੈ ਤੇ ਇੱਕ ਸਫ਼ਾ ਜ਼ਿੰਦਗੀ ਦੇ ਆਖਰੀ ਪਲ ਵਰਗਾ ਭਿਆਨਕ। ਜਦ ਇਹ ਪੁਸਤਕ ਬਣੀ ਸੀ ਤਾਂ ਮੈਂ ਇੱਕ ਪਸ਼ੂ ਸਾਂ, ਸੁੱਤਾ ਪਿਆ ਪਸ਼ੂ, ਅਤੇ ਜਦ ਮੈਂ ਜਾਗ ਗਿਆ ਤਾਂ ਮੇਰੇ ਇਨਸਾਨ ਬਣਨ ਦੀ ਇਹ ਪੁਸਤਕ ਮਰ ਚੁੱਕੀ ਸੀ। ਹੁਣ ਜੇ ਇਸ ਪੁਸਤਕ ਨੂੰ ਪੜ੍ਹੋਗੇ ਤਾਂ ਪਸ਼ੂ ਬਣ ਜਾਓਗੇ, ਸੁੱਤੇ ਹੋਏ ਪਸ਼ੂ, ਸੁੱਤੇ ਹੋਏ ਪਸ਼ੂ। ਬਿਲਕੁਲ ਸੀਡੀਸ਼ੀਅਸ ਹੈ, ਬਿਲਕੁਲ ਸੀਡੀਸ਼ੀਅਸ ਹੈ, ਸੀਡੀਸ਼ੀਅਸ ਹੈ, ਸੀਡੀਸ਼ੀਅਸ ਹੈ,
0: ਸੀਡੀਸ਼ੀਅਸ ਹੈ। ਸੰਵਿਧਾਨ, ਸੰਵਿਧਾਨ, ਸੰਵਿਧਾਨ, ਸੰਵਿਧਾਨ, ਸੰਵਿਧਾਨ, ਸੰਵਿਧਾਨ।
1: ਇਹ ਪੁਸਤਕ ਮਰ ਚੁੱਕੀ ਹੈ, ਇਸ ਨੂੰ ਨਾ ਪੜ੍ਹ। ਇਸ ਦੇ ਲਫ਼ਜ਼ਾਂ ਵਿੱਚ ਮੌਤ ਦੀ ਠੰਡ ਹੈ ਅਤੇ ਇੱਕ ਸਫ਼ਾ ਜ਼ਿੰਦਗੀ ਦੇ ਆਖਰੀ ਪਲ ਵਰਗਾ ਭਿਆਨਕ। ਜਦ ਇਹ ਪੁਸਤਕ ਬਣੀ ਸੀ ਤਾਂ ਮੈਂ ਇੱਕ ਪਸ਼ੂ ਸਾਂ, ਸੁੱਤਾ ਪਿਆ ਪਸ਼ੂ, ਅਤੇ ਜਦ ਮੈਂ ਜਾਗ ਗਿਆ ਤਾਂ ਮੇਰੇ ਇਨਸਾਨ ਬਣਨ ਦੀ ਇਹ ਪੁਸਤਕ ਮਰ ਚੁੱਕੀ ਸੀ। ਹੁਣ ਜੇ ਇਸ ਪੁਸਤਕ ਨੂੰ ਪੜ੍ਹੋਗੇ ਤਾਂ ਪਸ਼ੂ ਬਣ ਜਾਓਗੇ, ਸੁੱਤੇ ਹੋਏ ਪਸ਼ੂ। ਬਿਲਕੁਲ ਸੀਡੀਸ਼ੀਅਸ ਹੈ। ਉਹ ਨਹੀਂ ਹੈ ਇੱਕ ਜਗ੍ਹਾ ਵੱਲ ਲਿਖਦਾ ਪਾਸ਼, ਮੈਂ ਥੁੱਕਦਾ ਗੁੰਡਿਆਂ ਦੀ ਸਲਤਨਤ ਹਿੰਦੁਸਤਾਨ ਦੇ ਨਿਜ਼ਾਮ ਨੂੰ ਬਈ।